ਇਹ ਗੀਤ ਤੁਸੀਂ ਸੁਣ ਰਹੇ ਸੀ ਗਾਇਕ ਸੁਰਜੀਤ ਬਿੰਦਰਖੀਆ ਦੀ ਆਵਾਜ਼ 'ਚ। ਸੁਰਜੀਤ ਬਿੰਦਰਖੀਆ ਜਿੱਥੇ ਸੋਹਣੀ ਦੇ ਸਤਰੰਗੇ ਦੁਪੱਟੇ ਦੀ ਸਿਫਤ ਕਰ ਰਹੇ ਸਨ, ਉੱਥੇ ਹੀ ਗਾਇਕ ਜੈਜ਼ੀ ਵੀ ਮੁਟਿਆਰ ਦੀ ਚੜੀ ਜਵਾਨੀ 'ਚ ਹੋਈ ਅੱਖ ਮਸਤਾਨੀ ਨੂੰ ਵੱਖਰੇ ਅੰਦਾਜ਼ 'ਚ ਪੇਸ਼ ਕਰ ਰਹੇ ਨੇ। ਅਤੇ ਆਓ ਫਿਰ ਸੁਣਦੇ ਹਾਂ ਇਹ ਗੀਤ, ਚੜੀ ਜਵਾਨੀ ਅੱਖ ਮਸਤਾਨੀ ਹੋ ਗਈ ਮੁਟਿਆਰ ਦੀ। ਗੀਤ ਦੇ ਬੋਲ ਲਿਖੇ ਨੇ ਸੁੱਖ ਥਾਂਦੀ ਨੇ।